0: ਸਤਿਗੁਰ ਜੀ। ਸੋ ਕਿਵੇਂ ਲੱਗਿਆ ਤੁਹਾਨੂੰ ਸਾਰਿਆਂ ਨੂੰ ਕੋਕਾ ਗਾਣਾ? ਲਾਈਕ ਤੇ ਕਮੈਂਟ ਕਰਕੇ ਜਰੂਰ ਦੱਸਿਓ। ਤੁਹਾਡਾ ਆਪਣਾ ਚੈਨਲ ਆ ਮਨਕੀਰਤ ਔਰਤ, ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਸਤਿ ਸ੍ਰੀ ਅਕਾਲ
1: ਵੀਰਾ ਜੀ। ਆ ਸ਼ੂਟਰ ਦਾ ਕਿਵੇਂ ਕਰੀਏ?
2: ਕਿਹੜਾ ਸ਼ੂਟਰ?
1: ਜਿਹੜਾ ਮਾਰਨ ਲਈ ਭੇਜਿਆ ਸੀ ਆਪਾਂ ਨੂੰ।
2: ਚੱਲ ਜਾਣ ਦੇ ਇਹਨੂੰ।
3: सुनते रहिए दिल से दिल तक 89.6 DSFM पे।

0: ਨਗਰੀ ਗਰੀ ਦੇ ਗੱਡੀ ਤੂੰ ਚਲਾਏਂਗੀ?
1: ਨਹੀਂ, ਡੋਨਲਡ ਟਰੰਪ ਨੂੰ ਬੁਲਾਉਣੀ ਹੈ ਤੇਰੇ ਲਈ।
2: यहाँ हर बीट में है सिटी का स्वैग 89.6 पे रेडियो डीएस।